0: ਇਹ ਜਾਣਿਆ ਮੈਂ ਸਾਹਿਬ
1: ਗੱਲ ਕਾਲਜ
0: ਟੈਕਸੀ ਪਕੜੀ ਕਾਲਜ ਪਹੁੰਚੀ ਸੁਣ ਲਿਆ ਲੈਕਚਰ ਰਾਧਾ ਪੜ੍ਹਤੇ ਪੜ੍ਹਤੇ ਯਾਦ ਆ ਗਿਆ ਕਿਸੀ ਸੇ ਲੰਚ ਕਾ ਵਾਦਾ ਖਿਸਕ ਕੇ ਪਹੁੰਚੀ ਰੈਸਟੋਰਾਂ ਜਾਨ ਮੈਂ ਆਈ ਜੋ
1: ਹਾਏ ਹੀਰੋ ਹਾਏ ਹੀਰੋ ਹਾਏ ਹੀਰੋ
2: ਹਾਏ ਬੇਬੀ ਹਾਏ ਬੇਬੀ ਹਾਏ ਬੇਬੀ
1: ਹਾਏ
2: ਹਾਏ ਹਾਏ ਹਨੀ ਮੈਂ ਤਾਂ ਬੋਰ ਹੋ ਗਿਆ